0: was an awesome story. Did you learn something from this story?
1: I love listening to the SeekNet audio stories on my papa's iPhone. We can listen in the car or wherever we are. Get the SeekNet mobile app from the iTunes App Store.
2: ਜੇ ਕਦੇ ਤੁਹਾਡੇ ਮਨ ਵਿੱਚ ਸ਼ੰਕਾ ਹੋਵੇ ਤੇ ਇਸ ਕਹਾਣੀ ਨੂੰ ਸੁਣ ਕੇ ਤੁਸੀਂ ਜਾਣ ਜੋਗੇ ਕਿ ਡਰਨ ਵਾਲੀ ਕੋਈ ਗੱਲ ਹੀ ਨਹੀਂ। ਤੁਸੀਂ ਜਾਣ ਜੋਗੇ ਕਿ ਗੁਰੂ ਦੇ ਵਚਨ ਗੁਰਬਾਣੀ ਸਰਬ ਸ਼ਕਤੀਮਾਨ ਹੈ। ਆਓ ਆਪਾਂ ਕੁਝ ਸਮੇਂ ਪਿੱਛੇ ਚੱਲੀਏ ਤੇ ਧਿਆਨ ਨਾਲ ਸੁਣੀਏ ਬਾਬਾ ਦੀਪ ਸਿੰਘ ਜੀ ਦੀ ਕਹਾਣੀ। ਇੱਕ ਬਹੁਤ ਹੀ ਬੁੱਧੀਮਾਨ ਗੁਰਸਿੱਖ ਸੀ ਜਿਸ ਨੇ ਆਪਣੀ ਜ਼ਿੰਦਗੀ ਗੁਰੂ ਸਾਹਿਬ ਨੂੰ ਸਮਰਪਿਤ ਕੀਤੀ ਸੀ। ਉਹਨਾਂ ਦੀਆਂ ਅੱਖਾਂ ਵਿੱਚ ਬਿਜਲੀ ਚਮਕਦੀ ਸੀ। ਉਹਨਾਂ ਦਾ ਰੋਮ ਰੋਮ ਬੇਹੱਦ ਗੁਰਬਾਣੀ ਪ੍ਰੇਮ ਨਾਲ ਭਰਿਆ ਹੋਇਆ ਸੀ ਤੇ ਉਹਨਾਂ ਦਾ ਨਾਮ ਸੀ ਬਾਬਾ ਦੀਪ ਸਿੰਘ।
3: ਦੁਨੀਆਂ ਦੇ ਵਿਕਾਰ ਮੈਨੂੰ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਮੇਰੇ ਅੰਗ ਸੰਗ ਹੁੰਦੇ ਨੇ। ਗੁਰੂ ਦੇ ਸ਼ਬਦ ਮੇਰੇ ਸਭ ਤੋਂ ਵਧੀਆ ਮਿੱਤਰ ਨੇ। ਉਹ ਤਾਂ ਹਰ ਜਗ੍ਹਾ ਮੇਰੇ ਨਾਲ ਨੇ। ਗੋਬਿੰਦੇ ਮੁਕੱਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਣਾਮੇ ਅਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਅਮੇ ਅਕਾਮੇ।
2: ਪਰ ਉਸ ਸਮੇਂ ਹੋਰ ਵੀ ਇਨਸਾਨ ਰਹਿੰਦੇ ਸਨ ਜੋ ਨਾ ਤਾਂ ਦਿਆਲੂ ਸਨ ਅਤੇ ਨਾ ਹੀ ਨੇਕੀ ਕਰਨ ਵਾਲੇ। ਉਹ ਭਾਰਤ ਦੀ ਸੋਹਣੀ ਧਰਤੀ ਤੇ ਆਏ ਸਨ ਮਾਰਨ ਲਈ, ਅੱਗਾਂ ਲਾਉਣ ਲਈ, ਲੁੱਟ ਖਸੁੱਟ ਕਰਨ ਦੇ ਲਈ ਅਤੇ ਆਪਣੀ ਮਰਜ਼ੀ ਥੋਪਣ ਦੇ ਲਈ। ਇਹ ਹਮਲਾਵਰ ਨਿਰਦਈ ਸਨ ਅਤੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਜਿਨ੍ਹਾਂ ਉੱਤੇ ਉਹਨਾਂ ਦਾ ਰਾਜ ਸੀ। ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਵੀ ਕਬਜ਼ਾ ਕਰ ਲਿਆ ਜੋ ਸ਼੍ਰੀ ਗੁਰੂ ਰਾਮਦਾਸ ਜੀ ਦਾ ਘਰ ਹੈ। ਇੱਕ ਬਹੁਤ ਸੋਹਣਾ ਦਰਬਾਰ ਜਿੱਥੇ ਸਿੱਖ ਧਿਆਨ ਕਰਨ ਲਈ, ਸ਼ਬਦ ਕੀਰਤਨ ਲਈ, ਭਗਵਾਨ ਦੀ ਸਿਫਤ ਕਰਨ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਰਵਣ ਲਈ ਆਉਂਦੇ ਹਨ।
4: ਬਾਬਾ ਜੀ, ਬਾਬਾ ਜੀ, ਦੁਰਾਨੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਇਸ ਧਰਤੀ ਦੀਆਂ ਔਰਤਾਂ ਨੂੰ ਲੁੱਟਿਆ, ਬੇਪੱਤੀ ਕੀਤੀ ਅਤੇ ਉਹਨਾਂ ਨੂੰ ਗੁਲਾਮ ਬਣਾ ਲਿਆ। ਹੁਣ ਉਹਨਾਂ ਮਨੁੱਖਤਾ ਦੇ ਨਿਰਦਈ ਦੁਸ਼ਮਣਾਂ ਨੇ ਦਰਬਾਰ ਸਾਹਿਬ ਉੱਤੇ ਵੀ ਕਬਜ਼ਾ ਕਰ ਲਿਆ ਹੈ। ਉਹ ਪਾਵਨ ਸਰੋਵਰ ਨੂੰ ਪਤਿਤ ਕਰਨ ਲਈ ਸਭ ਕੁਝ ਕਰ ਰਹੇ ਹਨ। ਉਹ ਅੰਦਰ ਤੰਬਾਕੂ ਵੀ ਪੀ ਰਹੇ ਹਨ ਤੇ ਉਹ
3: ਬਸ ਬਹੁਤ ਹੋ ਗਿਆ। ਹੁਣ ਇਹ ਸਭ ਸਾਨੂੰ ਖਤਮ ਕਰਨਾ ਹੀ ਪਵੇਗਾ।
4: ਪਰ ਅਸੀਂ ਕੀ ਕਰ ਸਕਦੇ ਹਾਂ? ਸਾਡੇ ਵਿੱਚ ਤਾਂ ਕੋਈ ਯੋਧਾ ਵੀ ਨਹੀਂ ਹੈ ਤੇ ਉਹ ਹਮਲਾਵਰ ਹਜ਼ਾਰਾਂ ਵਿੱਚ ਹਨ।
3: ਮੈਂ ਅੱਜ ਹੀ ਇਸ ਲੜਾਈ ਦੀ ਅਗਵਾਈ ਕਰਾਂਗਾ।
4: ਬਾਬਾ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਪਹਿਲਾਂ ਬਹੁਤ ਲੜਾਈਆਂ ਲੜੀਆਂ ਹਨ, ਪਰ ਮੇਰੇ ਮਨ ਵਿੱਚ ਸ਼ੰਕਾ ਹੈ। ਮੇਰਾ ਤੁਹਾਡਾ ਕੋਈ ਨਿਰਾਦਰ ਕਰਨ ਦਾ ਇਰਾਦਾ ਨਹੀਂ ਹੈ, ਬਸ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ 75 ਸਾਲਾਂ ਦੇ ਹੋ ਅਤੇ ਤੁਹਾਨੂੰ ਕਦੇ ਯੁੱਧ ਦਾ ਅਭਿਆਸ ਕਰਦੇ ਵੀ ਨਹੀਂ ਵੇਖਿਆ। ਤੁਸੀਂ ਲੜਾਈ ਦੀ ਕਿਵੇਂ ਅਗਵਾਈ ਕਰੋਗੇ ਬਾਬਾ ਜੀ?
3: ਇੱਕ ਅਜਿਹਾ ਦੀ ਸਖਤ ਲੋਹਾ ਹੈ ਜੋ ਹਰ ਧਾਤੂ ਤੋਂ ਸਖਤ ਹੈ ਤੇ ਉਹ ਹੈ ਗੁਰਬਾਣੀ। ਮੈਂ ਗੁਰਬਾਣੀ ਦੇ ਉਸ ਲੋਹੇ ਦਾ ਅਭਿਆਸ ਕਦੇ ਵੀ ਨਹੀਂ ਛੱਡਿਆ। ਇਸ ਦੀ ਤਾਕਤ ਮੇਰੇ ਸਰੀਰ ਦੇ ਰੋਮ ਰੋਮ ਵਿੱਚ ਹੈ।
2: ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪੁੱਤਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਖੰਡਾ ਚੁੱਕਿਆ ਤੇ ਚੱਲ ਪਏ ਗਲੀਆਂ ਵੱਲ।
3: ਆਓ ਸਿੰਘੋ, ਆਪਾਂ ਪਾਈਏ ਚਾਲੇ ਸ਼੍ਰੀ ਅੰਮ੍ਰਿਤਸਰ ਵੱਲ।
2: ਕੁਝ ਬਹਾਦਰ ਯੋਧੇ ਉਹਨਾਂ ਦੇ ਨਾਲ ਜੁੜੇ ਅਤੇ ਜਿਵੇਂ ਜਿਵੇਂ ਉਹ ਅੱਗੇ ਵੱਧਦੇ ਗਏ ਹੋਰ ਯੋਧੇ ਵੀ ਨਾਲ ਜੁੜਦੇ ਗਏ। ਫਿਰ ਬਾਬਾ ਜੀ ਨੇ ਉਹਨਾਂ ਸਿੰਘਾਂ ਨੂੰ ਕਿਹਾ,
3: ਤੁਸੀਂ ਗੁਰੂ ਦੇ ਪੁੱਤਰ ਹੋ ਤੇ ਤੁਹਾਡੇ ਅੰਦਰ ਇੱਕ ਸ਼ੇਰ ਸੁੱਤਾ ਪਿਆ ਹੈ। ਉਸ ਸੁੱਤੇ ਸ਼ੇਰ ਨੂੰ ਜਗਾਉਣ ਦਾ ਵੇਲਾ ਆ ਗਿਆ ਹੈ।
5: ਪਰ ਦੁਸ਼ਮਣ ਤਾਂ ਬਹੁਤ ਜ਼ਿਆਦਾ ਨੇ ਤੇ ਇਹ ਸਭ ਅਸੰਭਵ
3: ਕੁਝ ਵੀ ਸੰਭਵ ਨਹੀਂ ਹੈ।
2: ਫਿਰ ਉਹਨਾਂ ਨੇ ਆਪਣੇ ਖੰਡੇ ਨਾਲ ਜ਼ਮੀਨ ਉੱਤੇ ਇੱਕ ਲਕੀਰ ਖਿੱਚੀ ਅਤੇ ਕਿਹਾ,
3: ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਮੈਂ ਉਸ ਸਮੇਂ ਤੱਕ ਆਰਾਮ ਕਰਾਂਗਾ, ਨਾ ਚੁਕਾਂਗਾ ਜਦ ਤੱਕ ਮੇਰਾ ਸਿਰ ਸ਼੍ਰੀ ਹਰਿਮੰਦਰ ਸਾਹਿਬ ਤੇ ਨਾ ਚੁੱਕ ਜਾਵੇ,
2: ਸਿੱਖਾਂ ਵਿੱਚ ਜੋਸ਼ ਆਇਆ ਅਤੇ ਉਹਨਾਂ ਦੇ ਸ਼ਬਦਾਂ ਨੇ ਅਸਮਾਨ ਨੂੰ ਹਿਲਾ ਦਿੱਤਾ।
3: ਅੱਜ ਇੱਕ ਮੌਕਾ ਹੈ, ਅੱਜ ਮੈਂ ਵੀ ਸ਼ਹੀਦਾਂ ਦੇ ਨਾਲ ਜੁੜ ਜਾਵਾਂਗਾ। ਜੇ ਤੁਹਾਡੀ ਵੀ ਚਾਹ ਇਸ ਸੇਵਾ ਨੂੰ ਪਾਉਣ ਦੀ ਹੈ ਤਾਂ ਆਓ ਅਸੀਂ ਇਸ ਅਸੰਭਵ ਕਾਰਜ ਵਿੱਚ ਡਟੀਏ। ਜੇ ਤੁਸੀਂ ਮੌਤ ਦੇ ਡਰ ਨੂੰ ਖਤਮ ਕਰਕੇ ਜੂਝਣਾ ਚਾਹੁੰਦੇ ਹੋ ਤਾਂ ਆਓ ਇਸ ਲਕੀਰ ਦੇ ਵਿੱਚ ਕਦਮ ਰੱਖੋ।
4: ਹੁਣ ਸਮਾਂ ਆ ਗਿਆ ਹੈ, ਸਾਨੂੰ ਡਟ ਕੇ ਇਸ ਜ਼ੁਲਮ ਦਾ ਮੁਕਾਬਲਾ ਕਰਨਾ ਚਾਹੀਦਾ ਹੈ।
2: ਹਰ ਯੋਧਾ ਤੁਰੰਤ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਗਿਆ। ਉਹਨਾਂ ਨੇ ਆਪਣੇ ਹਥਿਆਰ, ਤਲਵਾਰਾਂ, ਤੀਰ ਕਮਾਨ, ਬੰਦੂਕਾਂ, ਢਾਲਾਂ, ਕਿਰਪਾਨਾਂ ਚੁੱਕੀਆਂ ਤੇ ਆਪੋ ਆਪਣੇ ਕਵਚ ਪਹਿਨੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਫਿਰ ਉਹਨਾਂ ਵਿੱਚ ਕੁਝ ਸਿੰਘਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦੁਸ਼ਮਣ ਫੌਜਾਂ ਦੇ ਨਾਲ ਜਾ ਭਿੜੇ ਤੇ ਉਹ ਬਹੁਤ ਸਾਹਸ ਨਾਲ ਲੜੇ। ਦੋਵੇਂ ਪਾਸਿਆਂ ਦੇ ਲੜਾਕੇ ਮਰ ਰਹੇ ਸਨ ਪਰ ਉਹ ਲੜਦੇ ਰਹੇ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ। ਬਾਬਾ ਦੀਪ ਸਿੰਘ ਜੀ ਸਭ ਤੋਂ ਸ਼ਕਤੀਸ਼ਾਲੀ ਯੋਧਾ ਸਨ। ਉਹਨਾਂ ਦੇ ਵੱਡੇ ਖੰਡੇ ਦੇ ਵਾਰਾਂ ਨਾਲ ਕਈ ਹਮਲਾਵਰ ਮਾਰੇ ਗਏ ਅਤੇ ਕਈ ਜ਼ਖਮੀ ਵੀ ਹੋਏ। ਫਿਰ ਅਚਾਨਕ ਦੁਸ਼ਮਣ ਫੌਜ ਦਾ ਜਰਨੈਲ ਖੁਦ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ।
6: ਤੁਸੀਂ ਚੰਗੀ ਲੜਾਈ ਲੜਦੇ ਹੋ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਇੱਕ ਚੰਗੇ ਯੋਧਾ ਵੀ ਹੋ, ਪਰ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਡਾ ਖਾਤਮਾ ਕਰ ਸਕਦੇ ਹੋ ਤਾਂ ਇਹ ਤੁਹਾਡਾ ਵਹਿਮ ਹੈ।
3: ਤੁਹਾਡੀ ਤਾਕਤ ਇੱਕ ਝੂਠ ਹੈ, ਇਹ ਟਿਕਣ ਵਾਲੀ ਨਹੀਂ,
2: ਅਤੇ ਇਸ ਤਰ੍ਹਾਂ ਉਹ ਦੋਨੋਂ ਆਪਸ ਵਿੱਚ ਯੁੱਧ ਕਰਨ ਲੱਗੇ। ਸਭ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਦੇ ਇੱਕ ਵੱਡੇ ਵਾਰ ਨਾਲ ਦੁਸ਼ਮਣ ਤੇ ਜਾਨ ਲੇਵਾ ਵਾਰ ਕੀਤਾ, ਪਰ ਉਸੇ ਸਮੇਂ ਉਸ ਜਰਨੈਲ ਨੇ ਵੀ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਪੂਰੀ ਤਰ੍ਹਾਂ ਕੱਟ ਦਿੱਤਾ। ਉਹ ਦੋਵੇਂ ਜ਼ਮੀਨ ਤੇ ਡਿੱਗ ਪਏ। ਸਮਾਂ ਰੁਕ ਗਿਆ। ਫਿਰ ਇੱਕ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਰੀਰ ਕੋਲ ਆ ਕੇ ਨਤਮਸਤਕ ਹੁੰਦਾ ਹੈ।
4: ਬਾਬਾ ਜੀ, ਅਸੀਂ ਆਪਣੀਆਂ ਜਾਨਾਂ ਤੁਹਾਡੇ ਵਚਨਾਂ ਉੱਤੇ ਕੁਰਬਾਨ ਕੀਤੀਆਂ ਹਨ, ਪਰ ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਸਮੇਂ ਤੱਕ ਰੁਕੋਗੇ ਨਹੀਂ, ਆਰਾਮ ਨਹੀਂ ਕਰੋਗੇ ਜਦ ਤੱਕ ਤੁਹਾਡਾ ਸ਼ੀਸ਼ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਨਾ ਚੁੱਕ ਜਾਵੇ, ਪਰ ਤੁਸੀਂ ਤਾਂ ਉੱਥੇ ਪਹੁੰਚੇ ਹੀ ਨਹੀਂ। ਤੁਸੀਂ ਸਾਡੀ ਉਮੀਦ ਤੇ ਆਪਣਾ ਵਚਨ ਕਿਵੇਂ ਤੋੜ ਸਕਦੇ ਹੋ ਬਾਬਾ ਜੀ?
2: ਹਾਲਾਂਕਿ ਬਾਬਾ ਜੀ ਦਾ ਸਿਰ ਕੱਟਿਆ ਗਿਆ ਸੀ, ਪਰ ਬਾਬਾ ਦੀਪ ਸਿੰਘ ਜੀ ਨੇ ਸ਼ਬਦ ਸੁਣੇ ਅਤੇ ਉੱਠ ਖੜੇ ਹੋਏ, ਆਪਣਾ ਸਿਰ ਚੁੱਕਿਆ, ਇੱਕ ਹੱਥ ਨਾਲ ਉਸਨੂੰ ਆਪਣੀ ਗਰਦਨ ਉੱਤੇ ਰੱਖਿਆ ਅਤੇ ਦੂਜੇ ਹੱਥ ਨਾਲ ਆਪਣਾ ਖੰਡਾ ਚੁੱਕਿਆ।
4: ਗੁਰੂ ਤੇ ਸਿੰਘ ਦਾ ਵਾਅਦਾ ਅਜੇ ਵੀ ਪੂਰਾ ਹੋਵੇਗਾ। ਗੁਰੂ ਮਹਾਨ ਹੈ, ਗੁਰੂ ਦੇ ਸ਼ਬਦ ਮਹਾਨ ਹਨ ਅਤੇ ਉਸਦੇ ਪਿਆਰੇ ਮਹਾਨ ਹਨ।
3: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਯੰ ਨਿਰਣਾਮੇ ਅਕਾਮੇ।
2: ਬਾਬਾ ਜੀ ਫਿਰ ਤੋਂ ਯੁੱਧ ਕਰਨ ਲੱਗੇ। ਉਹ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ।
3: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਯੰ ਨਿਰਣਾਮੇ ਅਕਾਮੇ।
2: ਜਦੋਂ ਹਮਲਾਵਰਾਂ ਨੇ ਦੇਖਿਆ ਕਿ ਇੱਕ ਸਿਰ ਲੱਥਾ ਯੋਧਾ ਆਪਣਾ ਕੱਟਿਆ ਸਿਰ ਚੁੱਕ ਕੇ ਫਿਰ ਤੋਂ ਲੜਾਈ ਕਰਨ ਲੱਗ ਪਿਆ ਹੈ ਤਾਂ ਉਹ ਬਹੁਤ ਡਰ ਗਏ ਅਤੇ ਜਾਨ ਬਚਾ ਕੇ ਸਾਰੇ ਭੱਜਣ ਲੱਗੇ। ਉਹ ਇਨਸਾਨਾਂ ਨਾਲ ਤਾਂ ਲੜਨਾ ਜਾਣਦੇ ਸਨ, ਪਰ ਕੀ ਉਹ ਇਨਸਾਨ ਸੀ? ਉਹ ਇੱਕ ਅਨੋਖਾ ਯੋਧਾ ਸੀ ਜਿਸ ਨੂੰ ਮਾਰਿਆ ਨਹੀਂ ਸੀ ਜਾ ਸਕਦਾ। ਲੜਦੇ ਲੜਦੇ ਜਦੋਂ ਬਾਬਾ ਦੀਪ ਸਿੰਘ ਜੀ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਰੁਕ ਗਏ। ਉਹਨਾਂ ਨੇ ਆਪਣੇ ਸ਼ੀਸ਼ ਨੂੰ ਆਪਣੀ ਪੂਰੀ ਤਾਕਤ ਨਾਲ ਅਸਮਾਨ ਵਿੱਚ ਸੁੱਟ ਦਿੱਤਾ ਅਤੇ ਉਹਨਾਂ ਦਾ ਸ਼ੀਸ਼ ਕਈ ਮੀਲ ਦੂਰ ਤੱਕ ਉੱਡਦਾ ਰਿਹਾ। ਅਖੀਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਦਰਬਾਰ ਸਾਹਿਬ ਦੀ ਪਰਿਕਰਮਾ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਲੀਨ ਹੋ ਗਿਆ। ਬਾਬਾ ਦੀਪ ਸਿੰਘ ਜੀ ਸੰਤੁਸ਼ਟ ਹੋ ਗਏ। ਬਾਬਾ ਦੀਪ ਸਿੰਘ ਜੀ ਦਾ ਵਚਨ ਗੁਰੂ ਦੀ ਕਿਰਪਾ ਨਾਲ ਪੂਰਨ ਹੋ ਗਿਆ। ਉਹਨਾਂ ਨੇ ਗੁਰਬਾਣੀ ਦੀ ਸ਼ਕਤੀ ਨਾਲ ਜੀਵਨ ਬਿਤਾਇਆ ਅਤੇ ਆਪਣੇ ਗੁਰੂ ਦੀ ਸੇਵਾ ਕੀਤੀ। ਉਸਦੀ ਆਤਮਾ ਤੁਰੰਤ ਪਰਮਾਤਮਾ ਵਿੱਚ ਇਸ ਤਰ੍ਹਾਂ ਲੀਨ ਹੋ ਗਈ ਜਿਵੇਂ ਛੋਟੀ ਜਿਹੀ ਜਲ ਦੀ ਬੂੰਦ ਵੱਡੇ ਸਮੁੰਦਰ ਵਿੱਚ ਇਕਮਿਕ ਹੋ ਜਾਂਦੀ ਹੈ। ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਤੋਂ ਲਾਭ ਲਿਆ ਹੈ। ਸਿੱਖ ਨੈੱਟ ਦੁਆਰਾ ਕੀਤੇ ਜਾ ਰਹੇ ਉਪਰਾਲੇ ਵਿੱਚ ਸੇਵਾ ਲਈ ਇਸ ਲਿੰਕ 'ਤੇ ਕਲਿੱਕ ਕਰੋ ਅਤੇ ਹੋਰ ਕਹਾਣੀਆਂ ਲਈ ਆਪਣਾ ਦਾਨ ਦਿਓ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
8: ਗੁਰੂ ਗੋਬਿੰਦ ਸਿੰਘ, ਦ ਕਿੰਗ ਐਂਡ ਦ ਨਿਊ ਮਸਕਟ। There once was a king who was also a great general. He had many soldiers and an army. He lived in his castle in the mountains. There also was a great guru who lived then. His name was Guru Gobind Singh. Guru Gobind Singh was a soldier saint. This means that he loved God, meditated on him, kept him in his heart, felt him always near him, and at the same time that he was strong, courageous, and ready to fight to protect weak people from cruel, unjust attackers. The king heard that Guru Gobind Singh was a great saint and teacher, and he went to visit him. He was very pleased by the greatness and the saintliness of Guru Gobind Singh. He even wanted to become a Sikh. And he said to him,
9: Guruji, you are a great saint of God, and I am a great warrior. Your Sikhs are good people, but they are just farmers and workers. They are not worth anything as soldiers. But with my help, nothing can stop you. You can get rid of all your enemies.
8: The guru realized that the king was a very proud person, and he decided to teach him a lesson in humility. At that moment, a Sikh came to pay homage to the guru. He bowed before him and presented a musket to the guru as an offering. A musket is an ancient type of rifle. Guru Sahib said, thank you, bless you. And now, this is how he taught a lesson to the king. The guru said, king, I want to test my new musket. Please, go back to your castle and tell your soldiers that your guru wants to try his new musket on one of them. The king was flabbergasted, and he said,
9: all right, Guru Sahib,
8: I'll try. And he thought,
9: this is a very strange request from the guru, but I must try. He wants to shoot his musket at one of my men. My God!
8: But the king bowed, left, and went back to his castle. He gathered his soldiers and said,
9: Man, I have gathered you here because my guru, Guru Gobind Singh, who is a great guru, wants to test his new musket on one of you. This is a very great sacrifice, I know. But the man who goes will be instantly liberated. I guarantee it.
8: The soldiers were amazed. They talked among themselves. Majima, what? Then they said, Your Majesty, we are soldiers. It is our duty, our work, to fight, to kill, or to be killed. We know when we go to war, some of us will be killed, some will be wounded. That's all right. But what your guru asks is outrageous. We can't go. We have no chance. The man who goes will be uselessly killed. It's not right. We can't do it.
9: Yeah, that's right. We can't do it. No, we can't do it.
8: Then the king said,
9: Oh, I see.
8: And he dismissed them.
9: All right. You can go.
8: He then went back to see Guru Gobind Singh and said,
9: Guru Sahib, I'm sorry. I tried. I asked them. I explained it to them. But no, it's useless. Not one of them would come. They don't understand about spirituality.
8: That's all right, said the Guru. None of them came, King. But you came back. I'll test my musket on you.
9: Oh, Guruji, I'm sorry. You see, well, I have a my duty at home, my kingdom, my palace, my soul.
8: The king was afraid that the guru was going to use him as a target, and he was not ready to die. And then Guru Gobind Singh said to him, O king, let me show you what my Sikhs are like. He called one of his attendants. He told the attendant, Go outside and walk away from here. Yell, The Guru needs a Sikh to try out his new musket on. And keep walking and keep yelling. Yes, O Guru Sahib. The man then went out and yelled, The Guru needs a Sikh to try out his new rifle on. The Guru needs a Sikh to try out his new musket on. The Guru needs a Sikh to try out his new musket on. The first two people who heard him were a father and a son. They were stable boys who worked taking care of the horses. When they heard the message, they both jumped and ran towards the palace, each trying to get there first. They loved the Guru so much. They had such faith in him that even to be shot by him was the highest thing that could happen. And so they ran, pushing each other and arguing all the way. The son, who ran faster, got there first. And he said, Try it on me. No, said the father. Try it on me, Guru Sahib. The son then said, I got there first. I'm your father, and I'm ordering you. I'm the one. No, there's no father or son when it comes to God. I'm the one. And they kept arguing and fighting about who would be the target for the Guru's new musket. The Guru, who never really wanted to shoot either of them, said, All right, just stand back to back over there. I'll shoot at both of you. The father and the son positioned themselves, still arguing, and raising themselves on their tiptoes, pushing each other to be the one shot by the Guru. The Guru raised the musket, aimed it at them, and then he fired into the sky, way over their heads. The Sikhs came towards him. He blessed them for their devotion and embraced them. Then he turned to the king and said, "You see, king, these are my Sikhs. Even the most humble stable boy is more brave than the greatest of your soldiers. They trust in God. They love their guru. They are the Khalsa. Out of little sparrows, I have made hawks. And out of sheep, I have made lions. Such are my Sikhs." The king then understood that he had been too proud. He asked the guru's forgiveness and became more humble. Waheguru Ji Ka Khalsa, Waheguru Ji Ki Fateh.

0: ਸਿੱਖੀ ਦੀ ਇਹ ਨਿਸ਼ਾਨੀ। ਸ਼ਬਦ ਗੁਰੂ ਰਾਮਦਾਸ ਜੀ, ਵਿਆਖਿਆ ਜਗਦੀਪ ਸਿੰਘ, ਚਿੱਤਰਕਾਰ ਪ੍ਰਦੀਪ ਸਿੰਘ।
1: ਸਿਮਰ ਸਿੰਘ, ਕਿਰਪਾ ਕੌਰ, ਉੱਠੋ ਉੱਠੋ, ਕੀ ਤੁਹਾਨੂੰ ਵਧੀਆ ਨੀਂਦ ਆਈ?
2: ਅਖੀਰਲੀ ਚੀਜ਼ ਜਿਹੜੀ ਮੈਨੂੰ ਯਾਦ ਹੈ, ਮੰਮੀ ਜੀ ਨੇ ਕਰੋ ਬੇਨਤੀ ਗਾਉਣਾ ਸ਼ੁਰੂ ਹੀ ਕੀਤਾ ਸੀ ਤੇ ਮੈਨੂੰ ਨੀਂਦ ਆ ਗਈ।
3: ਅਜੀਤ ਵੀਰ ਜੀ, ਮੈਨੂੰ ਬੜਾ ਚੰਗਾ ਲੱਗਦਾ ਹੈ ਜਦੋਂ ਤੁਸੀਂ ਮੈਨੂੰ ਜਗਾਉਂਦੇ ਹੋ।
1: ਆਓ ਵੇਖੀਏ, ਪਹਿਲਾਂ ਕੌਣ ਇਸ਼ਨਾਨ ਕਰਕੇ ਪਾਠ ਕਰਨ ਲਈ ਤਿਆਰ ਹੁੰਦਾ ਹੈ?
2: ਮੈਂ ਜਿੱਤ ਜਾਵਾਂਗਾ।
3: ਮੰਮੀ ਜੀ, ਕੀ ਮੈਂ ਬੱਬਲ ਪਾਤ ਲੈ ਸਕਦੀ ਹਾਂ?
1: ਆਓ ਪਹਿਲਾਂ ਸਿਮਰਨ ਕਰੀਏ, ਫਿਰ ਕਿਰਪਾ ਕੌਰ ਤੁਸੀਂ ਅੱਜ ਜਪਜੀ ਸਾਹਿਬ ਕਰੋ, ਮੈਂ ਜਾਪ ਸਾਹਿਬ ਕਰਾਂਗਾ, ਸਿਮਰ ਸਿੰਘ ਤੁਹ ਪ੍ਰਸਾਦ ਸਵਾਈਏ ਕਰਾਂਗੇ।
2: ਮੈਨੂੰ ਬਹੁਤ ਭੁੱਖ ਲੱਗੀ ਹੈ, ਆਓ ਛੇਤੀ ਛੇਤੀ ਪਾਠ ਕਰੀਏ ਤਾਂ ਕਿ ਮੈਂ ਨਾਸ਼ਤਾ ਕਰ ਸਕਾਂ।
3: ਕੀ ਮੈਂ ਅਰਦਾਸ ਵੀ ਕਰ ਸਕਦੀ ਹਾਂ?
1: ਆਓ ਅਨੰਦ ਸਾਹਿਬ ਕਰੀਏ,
2: ਮੈਂ ਉੱਚੀ ਉੱਚੀ ਗਾਵਾਂਗਾ।
3: ਮੈਂ ਹਰ ਵੇਲੇ ਕੀਰਤਨ ਸੁਣਨਾ ਪਸੰਦ ਕਰਦੀ ਹਾਂ।
1: ਵਾਹਿਗੁਰੂ ਜੀ ਦਾ ਸ਼ੁਕਰ ਹੈ ਜਿਸਨੇ ਬਾਸਕਿਟਬਾਲ ਦੀ ਖੇਡ ਬਣਾਈ ਹੈ। ਮੈਨੂੰ ਬਾਸਕਿਟਬਾਲ ਖੇਲਣਾ ਬਹੁਤ ਪਸੰਦ ਹੈ।
2: ਸ਼ੁਕਰ ਹੈ ਮੇਰੇ ਕੋਲ ਐਵੇਂ ਜਿਹੇ ਬੂਟ ਹਨ, ਮੈਂ ਕਿੰਨੀ ਉੱਚੀ ਛਾਲ ਮਾਰ ਸਕਦਾ ਹਾਂ।
3: ਮੈਂ ਸ਼ੁਕਰ ਕਰਦੀ ਹਾਂ ਕਿ ਮੇਰੇ ਕੋਲ ਤੁਹਾਡੇ ਵਰਗੇ ਵੀਰ ਹਨ।
1: ਉਹ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਪੰਜ ਪਿਆਰੇ ਖੜੇ ਹਨ, ਆਓ ਧਿਆਨ ਨਾਲ ਹੁਕਮ ਸੁਣੀਏ।
2: ਮੈਨੂੰ ਉਹਨਾਂ ਦੀਆਂ ਵੱਡੀਆਂ ਕਿਰਪਾਨਾਂ ਬਹੁਤ ਚੰਗੀਆਂ ਲੱਗਦੀਆਂ ਹਨ।
3: ਇੱਕ ਦਿਨ ਮੈਂ ਵੀ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਵਾਂਗੀ।
1: ਇਸ ਸ਼ਬਦ ਵਿੱਚ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵਾਹਿਗੁਰੂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।
2: ਚਲੋ ਸਾਰੇ ਇਕੱਠੇ ਸ਼ਬਦ ਗਾਈਏ।
3: ਮੈਨੂੰ ਤਬਲਾ ਬਜਾਣਾ ਬਹੁਤ ਪਸੰਦ ਹੈ।

0: Waheguru Ji Ka Khalsa, Waheguru Ji Ki Fateh.
1: ਕੀ ਤੁਸੀਂ ਕਦੇ ਸੋਚਿਆ ਕਿ ਗੁਰਬਾਣੀ ਤੁਹਾਡੇ ਲਈ ਕੀ ਕਰ ਰਹੀ ਹੈ? ਇਸ ਕਹਾਣੀ ਵਿੱਚ ਸ੍ਰੀ ਗੁਰੂ ਹਰਿਰਾਇ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਗੁਰਬਾਣੀ ਸਾਡੀ ਰੂਹ ਵਿੱਚ ਕਿਵੇਂ ਵਸਦੀ ਹੈ। ਇਸ ਦਾ ਬਹੁਤ ਮਹੱਤਵ ਹੈ। ਆਓ ਆਪਾਂ ਸਾਖੀ ਨਾਲ ਇਸ ਦੀ ਸ਼ੁਰੂਆਤ ਕਰੀਏ। ਕੀ ਤੁਹਾਨੂੰ ਯਾਦ ਹੈ ਕਿ ਅਸੀਂ ਸ੍ਰੀ ਗੁਰੂ ਹਰਿਰਾਇ ਜੀ ਬਾਰੇ ਕੀ ਸਿੱਖਿਆ ਸੀ?
2: ਗੁਰੂ ਜੀ ਨਿਮਰ ਹਨ, ਗੁਰੂ ਜੀ ਪ੍ਰੇਮ ਦੇ ਸਾਗਰ ਹਨ।
1: ਵਧੀਆ, ਬਹੁਤ ਵਧੀਆ। ਹੁਣ ਕੀ ਤੁਸੀਂ ਗੁਰੂ ਜੀ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹੋ?
2: ਹਾਂਜੀ ਹਾਂਜੀ, ਜ਼ਰੂਰ।
1: ਠੀਕ ਹੈ, ਆਓ ਹੁਣ ਆਪਾਂ ਗੁਰੂ ਜੀ ਬਾਰੇ ਹੋਰ ਜਾਣੀਏ। ਸਿੱਧੇ ਬੈਠ ਜਾਓ, ਆਪਣੀਆਂ ਅੱਖਾਂ ਨੂੰ ਬੰਦ ਕਰ ਲਓ ਅਤੇ ਮੇਰੇ ਨਾਲ ਜਪੋ।
3: ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ।
1: ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਇਕਮਿਕ ਕਰੋ। ਧਰਤੀ ਦੇ ਸਾਰੇ ਜੀਵਾਂ ਲਈ ਆਪਣੇ ਦਿਲ ਵਿੱਚ ਪਿਆਰ ਰੱਖਦੇ ਹੋਏ ਜਪੋ।
3: ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ।
1: ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ?
2: ਮੈਂ ਬਹੁਤ ਸਹਿਜ ਮਹਿਸੂਸ ਕਰ ਰਹੀ ਹਾਂ, ਜ਼ਿਆਦਾ ਖੁਸ਼, ਸ਼ਾਂਤ।
1: ਤੁਹਾਨੂੰ ਪਤਾ ਕਿ ਆਪਾਂ ਕਿਸ ਸ਼ਬਦ ਦਾ ਜਾਪ ਕੀਤਾ ਤੇ ਇਸ ਦਾ ਭਾਵ ਕੀ ਹੈ?
2: ਨਹੀਂ ਜੀ, ਮੈਂ ਥੋੜਾ ਜਾਣਦੀ ਹਾਂ ਪਰ ਜ਼ਿਆਦਾ ਅਰਥ ਨਹੀਂ ਪਤਾ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਈ ਵਿੱਚ ਗਏ ਸਨ, ਇਹ ਉਸ ਸਮੇਂ ਉਹਨਾਂ ਨੇ ਉਚਾਰਨ ਕੀਤਾ ਸੀ।
1: ਅਸੀਂ ਹਮੇਸ਼ਾ ਹੀ ਸਿੱਖਦੇ ਰਹਿੰਦੇ ਹਾਂ, ਜਿਵੇਂ ਜਿਵੇਂ ਸਾਡਾ ਅਨੁਭਵ ਵੱਧਦਾ ਜਾਂਦਾ ਹੈ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਹੋਰ ਜ਼ਿਆਦਾ ਸੋਝੀ ਆਉਂਦੀ ਜਾਂਦੀ ਹੈ। ਪਰ ਇਹ ਵੀ ਸੱਚ ਹੈ ਕਿ ਅਸੀਂ ਸਭ ਕੁਝ ਨਹੀਂ ਸਮਝ ਸਕਦੇ। ਇੱਕ ਵਾਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਕੁਝ ਸਿੱਖਾਂ ਨੇ ਇਹੀ ਸਵਾਲ ਪੁੱਛਿਆ।
4: ਗੁਰੂ ਸਾਹਿਬ, ਮਹਾਰਾਜ ਸਾਡਾ ਇੱਕ ਸਵਾਲ ਹੈ।
1: ਅਤੇ ਗੁਰੂ ਜੀ ਨੇ ਉਹਨਾਂ ਦਾ ਸਵਾਲ ਸੁਣਿਆ।
4: ਅਸੀਂ ਬਹੁਤ ਸਤਿਕਾਰ ਨਾਲ ਗੁਰਬਾਣੀ ਦਾ ਜਾਪ ਕਰਦੇ ਹਾਂ ਅਤੇ ਅਸੀਂ ਹਰ ਵੇਲੇ ਹੀ ਜਾਪ ਕਰਦੇ ਰਹਿੰਦੇ ਹਾਂ, ਪਰ ਕਦੇ ਕਦੇ ਸਾਨੂੰ ਅਰਥ ਸਮਝ ਨਹੀਂ ਆਉਂਦੇ ਕਿ ਅਸੀਂ ਕੀ ਜਾਪ ਕਰ ਰਹੇ ਹਾਂ। ਤੇ ਜੇਕਰ ਸਾਨੂੰ ਬਾਣੀ ਸਮਝ ਨਾ ਆਵੇ ਤਾਂ ਕੀ ਜਾਪ ਕਰਨ ਦਾ ਫਾਇਦਾ ਹੈ?
1: ਗੁਰੂ ਜੀ ਨੇ ਉਹਨਾਂ ਦੇ ਸਵਾਲ ਦਾ ਉਸ ਸਮੇਂ ਉੱਤਰ ਨਹੀਂ ਦਿੱਤਾ ਤੇ ਗੁਰੂ ਜੀ ਸਿਰਫ ਮੁਸਕੁਰਾਏ। ਗੁਰੂ ਜੀ ਨੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ ਤਾਂ ਕਿ ਉਹ ਉਹਨਾਂ ਨੂੰ ਉੱਤਰ ਦੇਣ ਦੀ ਬਜਾਏ ਅਨੁਭਵ ਦੁਆਰਾ ਸਿਖਾਉਣ। ਗੁਰੂ ਜੀ ਹਮੇਸ਼ਾ ਸਾਨੂੰ ਅਨੁਭਵ ਤੋਂ ਹੀ ਸਿਖਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕੁਝ ਦਿਨ ਤੱਕ ਇੰਤਜ਼ਾਰ ਕੀਤਾ ਤੇ ਇੱਕ ਦਿਨ ਗੁਰੂ ਸਾਹਿਬ ਉਹਨਾਂ ਨਾਲ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ। ਗੁਰੂ ਸਾਹਿਬ ਨੇ ਸਿੰਘਾਂ ਨੂੰ ਰੁਕਣ ਲਈ ਕਿਹਾ ਅਤੇ ਪੁੱਛਿਆ, ਕੀ ਤੁਸੀਂ ਉਸ ਮਿੱਟੀ ਦੇ ਘੜੇ ਨੂੰ ਦੇਖ ਰਹੇ ਹੋ?
4: ਉਹ ਜੋ ਜ਼ਮੀਨ ਤੇ ਟੁੱਟਿਆ ਹੋਇਆ ਹੈ?
5: ਜੀ ਗੁਰੂ ਜੀ, ਦਿਖ ਰਿਹਾ ਹੈ।
1: ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਉਸ ਘੜੇ ਦਾ ਇੱਕ ਟੁਕੜਾ ਲਿਆਓ ਅਤੇ ਉਹਨਾਂ ਵਿੱਚੋਂ ਇੱਕ ਸਿੱਖ ਉੱਤਰ ਗਿਆ ਤੇ ਟੁਕੜਾ ਚੁੱਕ ਲਿਆਇਆ।
5: ਗੁਰੂ ਜੀ, ਇਹ ਹੈ ਜੀ।
1: ਇਸ ਘੜੇ ਵਿੱਚ ਘਿਓ ਸੀ, ਕਿਉਂਕਿ ਇਹ ਧੁੱਪ ਵਿੱਚ ਪਿਆ ਹੋਇਆ ਸੀ, ਇਸ ਕਰਕੇ ਧੁੱਪ ਨਾਲ ਘਿਓ ਪਿੰਗਲ ਰਿਹਾ ਸੀ ਅਤੇ ਘੜੇ ਦੇ ਅੰਦਰੋਂ ਪਿੰਗਲ ਕੇ ਇੱਕ ਲਕੀਰ ਬਣਾ ਕੇ ਮਿੱਟੀ 'ਚ ਸਮਾ ਰਿਹਾ ਸੀ। ਸ਼੍ਰੀ ਗੁਰੂ ਹਰਿਰਾਇ ਸਾਹਿਬ ਨੇ ਸਮਝਾਇਆ, ਗੁਰਬਾਣੀ ਸਿਮਰਨ ਦੇ ਨਾਲ ਇਸੇ ਤਰ੍ਹਾਂ ਹੁੰਦਾ ਹੈ। ਭਾਵੇਂ ਸਾਨੂੰ ਗੁਰੂ ਦੇ ਸ਼ਬਦ ਸਮਝ ਨਹੀਂ ਆਉਂਦੇ, ਪਰ ਜੇਕਰ ਅਸੀਂ ਭਗਤੀ ਭਾਵ ਨਾਲ ਜਪਦੇ ਹਾਂ ਤਾਂ ਇਹ ਮਨ ਵਿੱਚ ਵਸ ਜਾਂਦੇ ਨੇ, ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਘੜੇ ਨੂੰ ਘਿਓ ਚਿਪਕ ਜਾਂਦਾ ਹੈ। ਤੇ ਜਿਸ ਦਿਨ ਗਿਆਨ ਦੀ ਰੋਸ਼ਨੀ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ ਤਾਂ ਸ਼ਬਦ ਇਸ ਪਿੰਗਲੇ ਹੋਏ ਘਿਓ ਦੀ ਤਰ੍ਹਾਂ ਸਾਡੇ ਮਨ ਵਿੱਚ ਸਮਾ ਕੇ ਗਿਆਨ ਪੈਦਾ ਕਰਦੇ ਹਨ।
5: ਮੈਂ ਉਸ ਗਿਆਨ ਦੀ ਉਡੀਕ ਕਰ ਰਿਹਾ, ਉਹ ਭਾਗਾਂ ਵਾਲਾ ਦਿਨ ਹੋਵੇਗਾ।
1: ਫਿਰ ਗੁਰੂ ਜੀ ਨੇ ਉਪਦੇਸ਼ ਦਿੱਤਾ, ਭਾਵੇਂ ਅਸੀਂ ਇਸ ਨੂੰ ਨਾ ਸਮਝੀਏ ਪਰ ਗੁਰਬਾਣੀ ਸਾਡੀ ਮੁਕਤੀ ਦਾ ਰਾਹ ਹੈ।
5: ਵਾਹ ਜੀ ਵਾਹ, ਵਾਹਿਗੁਰੂ।
1: ਦੇਖੋ ਕਿਵੇਂ ਗੁਰੂ ਸਾਹਿਬ ਸਾਨੂੰ ਕਿੰਨੇ ਸੁੰਦਰ ਢੰਗ ਨਾਲ ਸਮਝਾਉਂਦੇ ਹਨ। ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ, ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ, ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ।
2: ਅਸੀਂ ਵੀ ਇਹਨਾਂ ਨੂੰ ਆਪਣੇ ਮਨ ਵਿੱਚ ਮਹਿਸੂਸ ਕਰ ਸਕੀਏ,
1: ਅਸੀਂ ਵੀ ਤੁਹਾਡੇ ਵਿੱਚ ਸਮਾ ਸਕੀਏ। ਜਪੋ, ਪਿਆਰ ਅਤੇ ਸਤਿਕਾਰ ਨਾਲ ਧਿਆਨ ਕਰੋ।
3: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ।
0: Hi, my name is Sifanahal Singh and I love to see next stories.
6: Young heroes, the sons of the Guru never gave up. Guru Gobind Singh was a great light in the world. People who live in darkness do not like the light. Even though Guruji never threatened or attacked anyone, many people had decided to become enemies with Guru Gobind Singh.
7: Emperor Aurangzeb, may I destroy this Gobind?
8: Why, yes. Yes, you may. God is great.
6: Led by Governor Wazir Khan, huge armies surrounded Anandpur. The Guru and the Sikhs were cut off from food and water. The Sikhs were starving. They went for months in a very desperate condition. Wazir Khan promised the Guru,
7: "If you leave Anandpur, I will allow you to go wherever you want. No one will attack you, I swear on the Holy Quran."
6: This imperial promise was written on the Quran, which is holy to Muslims. It was signed by the emperor himself. The Guru knew that the opposing armies were all liars, but the Sikhs convinced the Guru's mother, Mata Gujari, to leave the fort.
9: "My son, if we stay here, we will all die. We have no food or water. We have no choice but to believe their promise. We must leave."
6: Everyone left during the night to cross the river. Wazir Khan had lied. He broke the oath written on the Holy Quran.
10: "Attack!"
11: "But we, I mean, great sir, your governorship, we did promise to let them go free."
7: "I don't care what we promised. Attack!"
6: It was a fierce battle. Many were captured and killed. The Guru's two younger sons were only 6 and 8 years old. Fateh and Zoravar, the Sahibzade, the princes, they crossed the river and ended up alone with their grandmother.
12: "Grandmother, do you think we will see Guru Pitta again?"
13: "Even if we don't see Pittaji again, the important thing is to remember God."
9: "My dear grandchildren, remember that your grandfather, Guru Tegh Bahadur, was a brave saint. When his life was taken, he never forgot to meditate on God."
6: They wandered through the jungle, looking for shelter. They came across another traveler in the jungle.
14: "You must be lost. Come with me. You will be safe with me. You remember me, right? I used to serve you in the Guru's house. You recognize me. Yes, of course you do. You can trust me. Come."
6: they trusted him and stayed at his house, but very soon found out he lied and had betrayed them for money.
14: The sons of Guru Gobind Singh are here! Get them! Now's the chance! They're in my house!
15: Arrest these infidel children and bring them to the governor. Give this patriot his gold reward.
14: Gold!
6: The young boys Amata Gujari were captured and taken away. The situation was awful. But Mata Gujari held a very sacred prayer.
9: Bless you, my dear boys. Never forget the sacred tradition of the Gurus. May God bless you. May you be in high spirits.
6: The boys were fearless and kept having fun.
12: We will.
13: We will never give up our faith.
7: Bring me the sons of that wretched Gobind Rai.
16: Gobind Singh. I believe they call him Gobind Singh now.
7: Whatever. Bring them to me. I must convert them to our religion.
6: The two young boys were brought to Wazir Khan's court. A soldier told the boys,
15: "You cannot go through the normal door. You will have to go through this special, tiny door here."
6: You see, he was trying to trick the Guru sons, but the boys saw through the trap.
12: They are trying to trick us to bow to the governor.
13: Ha! Let's go in feet first!
6: So they crawled through the little door backwards with their feet first, and then they called out,
10: Waheguruji ka khalsa! Waheguruji ki fateh!
6: Everyone in the court was surprised at their bold spirit.
17: Wow, how handsome these boys are.
18: Yes, they look like little heroes. How very pleasing.
7: It'll be great to have them with us. Once they embrace our religion, of course.
6: One of them said,
16: "You should have some respect for your ruler. Bow to him like a proper subject."
12: "We are Sikhs of Guru Nanak.
13: We don't bow to any man. We only bow to the Guru."
16: Ah!
6: Governor Wazir Khan saw how fearless and bright these small ones were. He thought that history would see him as a great man if he could change them to be in his religion.
7: How sweet and brave they are. They will be great men one day. They will make excellent Muslims. My dear boys, our religion will be proud to have you. Recite our religious prayers and you will be welcomed as one of us. Land, wealth, wives, happiness. I will give you anything you ask for.
6: The Sahibzade talked to each other for a moment.
12: Little brother, the time has come to sacrifice our lives like our grandfather, Guru Tegh Bahadur. What do you think?
13: Our grandfather gave his head, but not his faith. We must follow his example. We've taken Amrit. We're blessed by the spirit and by the sword. Why should we worry about death? Let's give our lives. Sikh Dharma will rise and these bullies will fall.
6: The Sahibzade spoke to the wicked Wazir Khan.
12: We come from a virtuous family. Our father is Guru Gobind Singh. Our grandfather is Guru Tegh Bahadur. And our great-grandfather is Guru Hargobind. We will follow their example.
13: Mr. Governor, our faith is more important than life. We don't care for your wealth. You cannot bribe us, you fool. We will never give up Sikh Dharma. When you killed our grandfather, you started a fire. And when you kill us, that fire will explode. You will be destroyed. And we will not lose our faith.
7: What? You little...
12: We won't give up the Sikh Dharma, no matter what. Death has no meaning for us.
6: Governor Wazir Khan wasn't used to being talked to like that, especially from children. He said to his priest,
7: "Did you hear these wretched monsters? Don't think they are just innocent children. These boys are just rebels like their father. We must punish them!"
14: But your governorship,
11: We cannot punish them.
16: Why?
11: Sir, they have not committed any crimes. It says in the laws of our religion that...
16: But they are a threat. Haven't you heard how rude they are?
11: They're just children. They have not done anything wrong.
6: He really had no good reason to punish these innocent and brave sons of the Guru. So he tried convincing them again.
15: You are still so young. You should be enjoying life. If you listen to me, you will get happiness in this life and in the afterlife. You will live in paradise!
13: Sir Robert, he's offering us paradise!
0: We do not fear death. We will sacrifice everything to keep our faith.
6: The governor was outraged that he couldn't convince the boys in any way.
16: Don't you know that your older brothers are dead now? Your father also died on the battlefield.
6: The governor was not right about that, and in their hearts, the boys knew the truth.
0: Our father is a great man. No one can kill him. He's protected by the immortal God. He will never fall into your hands. He could destroy all of you in a moment if he wanted to, but instead he follows the laws of the heavens.
6: They were so brave, the governor was really impressed. He wanted to convert them to his religion even more. So instead of giving them punishment right away, he gave them another chance.
16: Why don't you go ask your grandmother if she would prefer you die at such a young age? Or if she wants you to change your religion and live?
13: We don't need your advice.
6: When they got back to Mata Gujari, she kissed their precious foreheads. They told her everything.
9: You're in such high spirits. I'm very proud of you. You both have shown the greatest strength, and you are the light of the Guru. Don't forget the sacrifice of Guru Arjan Dev Ji and Guru Tegh Bahadur Ji. Don't ever give in. God's love is always with you.
6: That night, they all slept in a freezing cold tower.
9: Why, Guru? Why, Guru?
6: And in the morning, they were taken to court again. The boys listened to what their grandmother had said, and the whole day they didn't give an inch. That night, they again slept in the freezing tower with their grandma. On the third day, they were given another chance to convert or die.
13: Until the end of our lives, we will stand up to bullies.
16: What? Why don't they like what I'm offering? Boys, what will you do if I allow you to live?
0: We will dedicate our lives to ending tyrants like you.
16: I have no choice now. I have to punish them for the crimes they will commit in the future.
11: Crimes they will commit in the future?
16: Well, yeah. They will definitely be rebels against us when they grow up. You heard what they said. Priest, tell me what is the punishment for being a rebel according to our religious laws?
11: Yes, sir. Crimes in the future. Well, thinking, the most reasonable punishment for being a rebel is they should be bricked alive inside a wall.
17: My God, what a thing to do to children.
19: Yes, we do need to obey our laws, though.
18: It seems harsh, but I understand.
20: Huh. What an unfortunate situation.
7: Bring them outside so everyone can see what happens to rebels. Prepare the bricks immediately.
15: Yes, sir, right away.
6: The children were brought out. The common people were surprised.
18: They are going to be bricked alive?
21: What have they done? They are just children. What a horrible and cruel thing to do.
22: If the rulers end these precious young lives, it will mean the end of this empire.
6: And the torture began building the bricks up. Mata Gujiri couldn't see what was happening to her precious and heroic grandchildren. Up in the cold tower, she was praying for them constantly.
9: My precious children, may God and Guru continue to bless you with the sweetness of the holy Naam. May you live forever in deathlessness. May you continue with the fearless hearts. Bless your precious souls to hold on to them.
6: And her prayer continued to hold them. They looked so beautiful. Even the heart of the torturers brightened to see them.
11: Psst, kids, I have to do this to you, but I really don't want to. Why don't you reason with the governor? You don't have to die today.
13: Build the bricks fast and bury this dark empire quickly.
23: Do it as quick as possible.
18: Look, these boys, they aren't even afraid.
21: You're right. In fact, they look cheerful. They are brave sons of a brave father.
22: May God bless them and their people with a glorious future.
6: The brave princes chanted and remembered the Naam.

0: She began to get up early every morning to hear the morning prayers. She joined the house of saints, and she was very blessed. So because of the mischief of Gobind Rai, this woman not only got the physical blessing, the blessing of the money and wealth, she also got the spiritual blessing of being in the Guru's energy. So in this way, Gobind Rai, he saved anyone he bothered or played with. If he annoyed someone, he did it for their good, and he always did it in a playful way. He erased the past mistakes of people. He was so pure. He could never do bad to anyone. He could only do good for others.
1: The wondrous Guru, the Lord, is in every limb and fiber of us. Every limb and fiber of us. Every limb and fiber of us. Ang San Wahe Guru.
2: ਕੀ ਤੁਸੀਂ ਕਦੇ ਸੋਚਿਆ ਹੈ ਕਿ ਗੁਰਬਾਣੀ ਤੁਹਾਡੇ ਲਈ ਕੀ ਕਰ ਰਹੀ ਹੈ? ਇਸ ਕਹਾਣੀ ਵਿੱਚ ਸ੍ਰੀ ਗੁਰੂ ਹਰ ਰਾਏ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਗੁਰਬਾਣੀ ਸਾਡੀ ਰੂਹ ਵਿੱਚ ਕਿਵੇਂ ਵਸਦੀ ਹੈ। ਇਸ ਦਾ ਬਹੁਤ ਮਹੱਤਵ ਹੈ। ਆਓ ਆਪਾਂ ਸਾਖੀ ਨਾਲ ਇਸ ਦੀ ਸ਼ੁਰੂਆਤ ਕਰੀਏ। ਕੀ ਤੁਹਾਨੂੰ ਯਾਦ ਹੈ ਕਿ ਅਸੀਂ ਸ੍ਰੀ ਗੁਰੂ ਹਰ ਰਾਏ ਜੀ ਬਾਰੇ ਕੀ ਸਿੱਖਿਆ ਸੀ?
3: ਗੁਰੂ ਜੀ ਨਿਮਰ ਹਨ, ਗੁਰੂ ਜੀ ਪ੍ਰੇਮ ਦੇ ਸਾਗਰ ਹਨ।
2: ਵਧੀਆ, ਬਹੁਤ ਵਧੀਆ। ਹੁਣ ਕੀ ਤੁਸੀਂ ਗੁਰੂ ਜੀ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹੋ?
3: ਹਾਂਜੀ ਹਾਂਜੀ, ਜ਼ਰੂਰ।
2: ਠੀਕ ਹੈ, ਆਓ ਹੁਣ ਆਪਾਂ ਗੁਰੂ ਜੀ ਬਾਰੇ ਹੋਰ ਜਾਣੀਏ। ਸਿੱਧੇ ਬੈਠ ਜਾਓ, ਆਪਣੀਆਂ ਅੱਖਾਂ ਨੂੰ ਬੰਦ ਕਰ ਲਓ ਅਤੇ ਮੇਰੇ ਨਾਲ ਜਪੋ।
4: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ।
2: ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਇਕਮਿਕ ਕਰੋ। ਧਰਤੀ ਦੇ ਸਾਰੇ ਜੀਵਾਂ ਲਈ ਆਪਣੇ ਦਿਲ ਵਿੱਚ ਪਿਆਰ ਰੱਖਦੇ ਹੋਏ ਜਪੋ।
4: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ।
2: ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ?
3: ਮੈਂ ਬਹੁਤ ਸਹਿਜ ਮਹਿਸੂਸ ਕਰ ਰਹੀ ਹਾਂ, ਜ਼ਿਆਦਾ ਖੁਸ਼, ਸ਼ਾਂਤ।
2: ਤੁਹਾਨੂੰ ਪਤਾ ਕਿ ਆਪਾਂ ਕਿਸ ਸ਼ਬਦ ਦਾ ਜਾਪ ਕੀਤਾ ਤੇ ਇਸ ਦਾ ਭਾਵ ਕੀ ਹੈ?
3: ਨਹੀਂ ਜੀ, ਮੈਂ ਥੋੜਾ ਜਾਣਦੀ ਹਾਂ ਪਰ ਜ਼ਿਆਦਾ ਅਰਥ ਨਹੀਂ ਪਤਾ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਈ ਵਿੱਚ ਗਏ ਸਨ, ਇਹ ਉਸ ਸਮੇਂ ਉਹਨਾਂ ਨੇ ਉਚਾਰਨ ਕੀਤਾ ਸੀ।
2: ਅਸੀਂ ਹਮੇਸ਼ਾ ਹੀ ਸਿੱਖਦੇ ਰਹਿੰਦੇ ਹਾਂ। ਜਿਵੇਂ ਜਿਵੇਂ ਸਾਡਾ ਅਨੁਭਵ ਵੱਧਦਾ ਜਾਂਦਾ ਹੈ, ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਹੋਰ ਜ਼ਿਆਦਾ ਸੋਝੀ ਆਉਂਦੀ ਜਾਂਦੀ ਹੈ। ਪਰ ਇਹ ਵੀ ਸੱਚ ਹੈ ਕਿ ਅਸੀਂ ਸਭ ਕੁਝ ਨਹੀਂ ਸਮਝ ਸਕਦੇ। ਇੱਕ ਵਾਰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਕੁਝ ਸਿੱਖਾਂ ਨੇ ਇਹੀ ਸਵਾਲ ਪੁੱਛਿਆ।
5: ਗੁਰੂ ਸਾਹਿਬ, ਮਹਾਰਾਜ ਸਾਡਾ ਇੱਕ ਸਵਾਲ ਹੈ।
2: ਅਤੇ ਗੁਰੂ ਜੀ ਨੇ ਉਹਨਾਂ ਦਾ ਸਵਾਲ ਸੁਣਿਆ।
5: ਅਸੀਂ ਬਹੁਤ ਸਤਿਕਾਰ ਨਾਲ ਗੁਰਬਾਣੀ ਦਾ ਜਾਪ ਕਰਦੇ ਹਾਂ ਅਤੇ ਅਸੀਂ ਹਰ ਵੇਲੇ ਹੀ ਜਾਪ ਕਰਦੇ ਰਹਿੰਦੇ ਹਾਂ, ਪਰ ਕਦੇ ਕਦੇ ਸਾਨੂੰ ਅਰਥ ਸਮਝ ਨਹੀਂ ਆਉਂਦੇ ਕਿ ਅਸੀਂ ਕੀ ਜਾਪ ਕਰ ਰਹੇ ਹਾਂ। ਤੇ ਜੇਕਰ ਸਾਨੂੰ ਬਾਣੀ ਸਮਝ ਨਾ ਆਵੇ ਤਾਂ ਕੀ ਜਾਪ ਕਰਨ ਦਾ ਫਾਇਦਾ ਹੈ?
2: ਗੁਰੂ ਜੀ ਨੇ ਉਹਨਾਂ ਦੇ ਸਵਾਲ ਦਾ ਉਸ ਸਮੇਂ ਉੱਤਰ ਨਹੀਂ ਦਿੱਤਾ ਤੇ ਗੁਰੂ ਜੀ ਸਿਰਫ ਮੁਸਕੁਰਾਏ। ਗੁਰੂ ਜੀ ਨੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ ਤਾਂ ਕਿ ਉਹ ਉਹਨਾਂ ਨੂੰ ਉੱਤਰ ਦੇਣ ਦੀ ਬਜਾਏ ਅਨੁਭਵ ਦੁਆਰਾ ਸਿਖਾਉਣ। ਗੁਰੂ ਜੀ ਹਮੇਸ਼ਾ ਸਾਨੂੰ ਅਨੁਭਵ ਤੋਂ ਹੀ ਸਿਖਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕੁਝ ਦਿਨ ਤੱਕ ਇੰਤਜ਼ਾਰ ਕੀਤਾ ਤੇ ਇੱਕ ਦਿਨ ਗੁਰੂ ਸਾਹਿਬ ਉਹਨਾਂ ਨਾਲ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ। ਗੁਰੂ ਸਾਹਿਬ ਨੇ ਸਿੰਘਾਂ ਨੂੰ ਰੁਕਣ ਲਈ ਕਿਹਾ ਅਤੇ ਪੁੱਛਿਆ, ਕੀ ਤੁਸੀਂ ਉਸ ਮਿੱਟੀ ਦੇ ਘੜੇ ਨੂੰ ਦੇਖ ਰਹੇ ਹੋ? ਉਹ ਜੋ ਜ਼ਮੀਨ ਤੇ ਟੁੱਟਿਆ ਹੋਇਆ ਹੈ।
5: ਜੀ ਗੁਰੂ ਜੀ, ਦਿਖ ਰਿਹਾ ਹੈ।
2: ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਉਸ ਘੜੇ ਦਾ ਇੱਕ ਟੁਕੜਾ ਲਿਆਓ। ਅਤੇ ਉਹਨਾਂ ਵਿੱਚੋਂ ਇੱਕ ਸਿੱਖ ਉੱਤਰ ਗਿਆ ਤੇ ਟੁਕੜਾ ਚੁੱਕ ਲਿਆਇਆ।
5: ਗੁਰੂ ਜੀ, ਇਹ ਹੈ ਜੀ।
2: ਇਸ ਘੜੇ ਵਿੱਚ ਘਿਓ ਸੀ, ਕਿਉਂਕਿ ਇਹ ਧੁੱਪ ਵਿੱਚ ਪਿਆ ਹੋਇਆ ਸੀ, ਇਸ ਕਰਕੇ ਧੁੱਪ ਨਾਲ ਘਿਓ ਪਿਘਲ ਰਿਹਾ ਸੀ। ਅਤੇ ਘੜੇ ਦੇ ਅੰਦਰੋਂ ਪਿਘਲ ਕੇ ਇੱਕ ਲਕੀਰ ਬਣਾ ਕੇ ਮਿੱਟੀ 'ਚ ਸਮਾ ਰਿਹਾ ਸੀ। ਸ਼੍ਰੀ ਗੁਰੂ ਹਰਰਾਏ ਸਾਹਿਬ ਨੇ ਸਮਝਾਇਆ, ਗੁਰਬਾਣੀ ਸਿਮਰਨ ਦੇ ਨਾਲ ਇਸੇ ਤਰ੍ਹਾਂ ਹੁੰਦਾ ਹੈ। ਭਾਵੇਂ ਸਾਨੂੰ ਗੁਰੂ ਦੇ ਸ਼ਬਦ ਸਮਝ ਨਹੀਂ ਆਉਂਦੇ, ਪਰ ਜੇਕਰ ਅਸੀਂ ਭਗਤੀ ਭਾਵ ਨਾਲ ਜਪਦੇ ਹਾਂ ਤਾਂ ਇਹ ਮਨ ਵਿੱਚ ਵਸ ਜਾਂਦੇ ਨੇ, ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਘੜੇ ਨੂੰ ਘਿਓ ਚਿਪਕ ਜਾਂਦਾ ਹੈ। ਤੇ ਜਿਸ ਦਿਨ ਗਿਆਨ ਦੀ ਰੋਸ਼ਨੀ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ ਤਾਂ ਸ਼ਬਦ ਇਸ ਪਿਘਲੇ ਹੋਏ ਘਿਓ ਦੀ ਤਰ੍ਹਾਂ ਸਾਡੇ ਮਨ ਵਿੱਚ ਸਮਾ ਕੇ ਗਿਆਨ ਪੈਦਾ ਕਰਦੇ ਹਨ।
5: ਮੈਂ ਉਸ ਗਿਆਨ ਦੀ ਉਡੀਕ ਕਰ ਰਿਹਾ, ਉਹ ਭਾਗਾਂ ਵਾਲਾ ਦਿਨ ਹੋਵੇਗਾ।
2: ਫਿਰ ਗੁਰੂ ਜੀ ਨੇ ਉਪਦੇਸ਼ ਦਿੱਤਾ, ਭਾਵੇਂ ਅਸੀਂ ਇਸ ਨੂੰ ਨਾ ਸਮਝੀਏ, ਪਰ ਗੁਰਬਾਣੀ ਸਾਡੀ ਮੁਕਤੀ ਦਾ ਰਾਹ ਹੈ।
5: ਵਾਹ ਜੀ ਵਾਹ, ਵਾਹਿਗੁਰੂ।
2: ਦੇਖੋ ਕਿਵੇਂ ਗੁਰੂ ਸਾਹਿਬ ਸਾਨੂੰ ਕਿੰਨੇ ਸੁੰਦਰ ਢੰਗ ਨਾਲ ਸਮਝਾਉਂਦੇ ਹਨ।
5: ਧੰਨ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ, ਧੰਨ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ, ਧੰਨ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ।
3: ਅਸੀਂ ਵੀ ਇਹਨਾਂ ਨੂੰ ਆਪਣੇ ਮਨ ਵਿੱਚ ਮਹਿਸੂਸ ਕਰ ਸਕੀਏ,
2: ਅਸੀਂ ਵੀ ਤੁਹਾਡੇ ਵਿੱਚ ਸਮਾ ਸਕੀਏ। ਜਪੋ, ਪਿਆਰ ਅਤੇ ਸਤਿਕਾਰ ਨਾਲ ਧਿਆਨ ਕਰੋ।
4: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ।